0: ਜੀ ਮੈਂ ਹਾਂ ਹਰਭਜਨ ਮਾਨ ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ
1: ਆਲਿਫ ਸੁਨੋ ਰੇਡੀਓ ਨੈਟਵਰਕ ਕਤਰਸ ਨੰਬਰ 1 ਏਸ਼ੀਅਨ ਰੇਡੀਓ ਨੈਟਵਰਕ

0: ਮੈਂ ਕਿਹਾ ਜੀ ਸੁਣਿਓ ਕਿਦਾਂ ਦੀ ਕੀ ਹਾਲ ਚਾਲ, ਸਤਿ ਸ੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ, ਔਰ ਆਪ ਲੋਗੋ ਕੀ ਬਰਥਡੇ ਵਿਸ਼ਿਸ ਨਹੀਂ ਰੁਕ ਰਹੀਆਂ ਯਾਰ।
1: ਹੇ ਸਿਮਰਨ, ਗੁੱਡ ਈਵਨਿੰਗ।
0: ਵੈਰੀ ਗੁੱਡ ਈਵਨਿੰਗ।
1: ਆਪਨੇ ਸੋਸ਼ਲ ਮੀਡੀਆ ਪਰ ਵੀ ਪੋਸਟ ਡਾਲੀ ਹੈ ਹੈਪੀ ਬਰਥਡੇ ਕੀ, ਤੋ ਮੈਨੇ ਵਹਾਂ ਪੇ ਇੰਟਰੈਕਟ ਕੀਆ ਥਾ, ਤੋ ਮੈਂ ਸੋਚਾ ਜੀ ਠੀਕ ਹੈ ਹੋ ਗਿਆ ਥਾ, ਲੇਕਿਨ ਫਿਰ ਮੈਂ ਦਿਲ ਨਹੀਂ ਮਾਨਾ, ਤੋ ਮੈਨੇ ਕਹਾ ਮੈਂ ਆਪਕੋ ਦੁਬਾਰਾ ਸੇ ਵਿਸ਼ ਕਰ ਦੇਤੀ ਹੂੰ।
0: ਓ ਥੈਂਕ ਯੂ ਸੋ ਮਚ। ਮੈਨੇ
1: ਹੈਪੀ ਟਰਨਸ ਆਫ ਦਾ ਡੇ, ਮੇ ਯੂ ਹੈਵ ਮੈਨੀ ਮੋਰ ਐਂਡ ਲਿਵ ਅ ਲੌਂਗ ਐਂਡ ਪ੍ਰੋਸਪਰਸ ਲਾਈਫ। ਹੈਪੀ ਬਰਥਡੇ ਅਗੇਨ ਡੀਅਰ ਸਿਮਰਨ।
0: थैंक यू सो मच यार, जिस तरीके से आप शो में मेरे को वॉइस नोट्स भेज रहे हो, कॉल्स कर रहे हो, सोशल मीडिया पे जाके जो है वो बर्थडे विशेस कर रहे हो यार, उसके लिए बहुत बहुत शुक्रिया। सो नेम गेम जो है वो अगले घंटे खेलने वाले हैं, उसके लिए